0: ਥੋੜ੍ਹੀ ਬਹੁਤ ਬਾਈ, ਕਿਉਂਕਿ ਬਾਹਰੋਂ ਮਾਸੀ ਆਪਣਾ ਜੋ ਕੁਛ ਫਸਲ ਇਸੀ ਉਹ ਕਿਸਾਨ ਬਾਈ ਲਈ ਪਾਓ ਹੈ, ਉਸਮੇਂ ਗੰਨਾ ਫਸਲ ਹੈ। ਔਰ ਗੰਨਾ ਫਸਲ ਇੱਕ ਐਸੀ ਫਸਲ ਹੈ ਬਈ, ਅੱਗੇ ਚੱਲ ਕੇ ਬਈਆ ਕਿ ਕੁਛ ਆਪਣੇ ਖਾਸ ਤੌਰ 'ਤੇ ਜਿਹੜੇ ਇਹਨੂੰ ਦੇਖਾਂ ਹਾਂ ਕਿ ਗੰਨਾ ਕੋਹਲੂ ਲਗਾ ਰਹੇ ਹੈ ਜਾਂ ਫਿਰ ਆਪਣੇ ਬਾਈ ਮੀਲ ਮੈਂ ਗੰਨਾ ਡਾਲਨੇ ਹੈ, ਤੋ ਆਪਣਾ ਨਵੰਬਰ ਮੈਂ ਪਰਚੀ ਆਉਣੀ ਸ਼ੁਰੂ ਹੋ ਜਾ ਹੈ, ਕਿਉਂਕਿ ਮੀਲ ਚੱਲ ਪੜੇ ਇਸਮੇਂ। ਔਰ ਹੀ ਬਰਸਾਤ ਕਾ ਟਾਈਮ ਥਾ ਆਖਰੀ ਬਾਈ, ਮੈਨੂੰ ਦੁੱਖਾਂ ਹਾਂ ਕਿ ਨਿਰਾਈ ਗੁਡਾਈ ਕਾ ਕੰਮ ਤੋਂ ਕਾਫੀ ਸਮੇਂ ਪਹਿਲੇ ਥੋੜ੍ਹਾ ਖਤਮ ਹੋ ਲਿਆ, ਲੇਕਿਨ ਆਪਣਾ ਜੋ ਬੰਧਾਈ ਕਾ ਕੰਮ ਥਾ ਉਹ ਵੀ ਜਿਹੜੇ ਜਿਹੜੇ ਬੇ ਫਸਲ ਬੜੀਆ ਗਰੋਥ ਲੈ ਰਹੀ ਹੈ, ਬੜਿਆ ਬਡਵਾਰ ਲੈ ਰਹੀ ਹੈ, ਨੀਚੇ ਨਹੀਂ ਪੜਨ ਪਾਓ, ਤੋ ਇਸ ਦਾ ਯੋ ਇਹ ਹੈ ਕਿ ਬਚਾਓ ਕੇ ਲਈ ਬਈ ਆਪਣਾ ਬੰਦਵਾਉਣਾ ਜ਼ਰੂਰੀ ਹੈ। ਤੋ ਚਲੋ ਬਾਤ ਕੁਛ ਇੰਖ ਕੇ ਬਾਰਾ ਮਾਜ ਕਰੇਂਗੇ ਗੰਨਾ ਫਸਲ ਕੇ ਬਾਰਾ ਮੈਂ, ਲੇਕਿਨ ਸ਼ੁਰੂਆਤ ਕਰੇ ਬਾਈ ਰਾਗਨੀ ਕੇ ਦੁਆਰਾ, ਬਾਈ ਨੇ ਰਾਗਨੀ ਸੁਣਵਾਉਂਗੇ ਜਗਬੀਰ ਸਿੰਘ ਬਲੰਬੀਆ ਔਰ ਸਾਥੀਆਂ ਕੀ ਗਾਈ ਹੋਈ।
1: लाइफ फास्ट मोड पे चल रही है, घर बैठे बैंकिंग सुविधा के लिए स्विच टू SBI प्रीमियर बैंकिंग, जहां आपको मिलता है एक डेडिकेटेड वर्चुअल रिलेशनशिप एसोसिएट जो समझे आपकी हर जरूरत, दे स्मार्ट एडवाइजर्स और करे हर काम इन लाइटनिंग स्पीड, यानी सिर्फ सीमलेस बैंकिंग एंड मेनी अदर एक्साइटिंग बेनिफिट्स। आज ही विजिट करें अपनी नियरेस्ट SBI ब्रांच और प्रीमियर बैंकिंग एक्टिवेट करें। टर्म्स एंड कंडीशंस अप्लाई।
2: फाइनेंशियल इमरजेंसी कभी भी बिना बताए आ सकती है, ऐसे वक्त में एक स्मार्ट डिसीजन हर मुश्किल को आसानी से पार करने में मदद करता है।
3: स्मार्ट डिसीजन लेने वालों के लिए मन्नापुरम फाइनेंस लेकर आया है इजी EMI गोल्ड लोन स्कीम, जहां आप हर महीने आसान EMI के थ्रू इंटरेस्ट पे कर सकते हैं और अपनी फाइनेंशियल प्लानिंग को बना सकते हैं और भी स्मार्ट।
2: ज्यादा जानकारी के लिए अपनी नियरेस्ट मन्नापुरम फाइनेंस ब्रांच पर विजिट करें या टोल फ्री नंबर 1-800-420-2233 पर कॉल करें।

ਕ੍ਰਿਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਭਾਣ ਭਾਈਆਂ ਨੇ ਆਨੰਦ ਭਾਈ ਕੀ ਰਾਮ ਰਾਮ। ਔਰ ਭਾਈਓ, ਅੱਜ ਗੁਰੂਵਾਰ ਕਾ ਦਿਨ ਹੈ, ਗੁਰੂਵਾਰ ਨੇ ਭਾਈਓ ਆਪਣਾ ਸਮਾਚਾਰ ਦਰਸ਼ਨ ਵੀ ਹੋਏ ਹੈ, ਲੇਕਿਨ ਆਪਣੀ ਜੋ ਕਿਸਾਨ ਵਾਲੀ ਕਾਰਜਕ੍ਰਮ ਚੱਲ ਰਿਹਾ ਹੈ, ਇਸ ਕੀ ਵਜ੍ਹਾ ਤੋਂ ਆਪਣਾ ਜੋ ਕ੍ਰਿਸ਼ੀ ਜਗਤ ਕਾਰਜਕ੍ਰਮ ਹੈ ਉਸਕਾ ਸਮੇਂ ਬਹੁਤ ਕਮ ਹੋ ਗਿਆ ਹੈ, ਲੇਕਿਨ ਵਹੀ ਬਾਤੇਂ ਆਪਣੀ ਵਹੀ ਭਾਈ ਖੇਤ ਕਿਆਰੀ ਕੀ ਪ੍ਰਕਿਰਿਆ ਹੈ, ਵਹੀ ਆਪਣਾ ਦਿਨ ਚਰਿਆ ਕੀ ਭਾਈ ਖੇਤੀਬਾੜੀ ਕੇ ਉੱਪਰ ਬਾਤਚੀਤ। ਔਰ ਇਹ ਦੇਖੇ ਹੈ ਕਿ ਕ੍ਰਿਸ਼ੀ ਜਗਤ ਕੇ ਸਾਥ ਸਾਥ ਆਪਣਾ ਜੋ ਕਿਸਾਨ ਵਾਣੀ ਕਾਰਜਕ੍ਰਮ ਹੈ ਆਪਣਾ, ਲਗਭਗ ਇਹ ਦੇਖੇ ਹੈ ਬਈ ਮੰਗਲਵਾਰ ਹੋ ਗਿਆ, ਗੁਰੂਵਾਰ ਹੋ ਗਿਆ, ਸ਼ਨੀਵਾਰ ਹੋ ਗਿਆ, ਤੋ ਇਸ ਹਿਸਾਬ ਤੋਂ ਚੱਲਦਾ ਰਹੇ ਹੈ। ਤੋ ਇਹ ਵੀ ਸ਼ੁਰੂਆਤ ਕਰੇਂਗੇ ਬਈ ਕ੍ਰਿਸ਼ੀ ਜਗਤ ਕਾਰਜਕ੍ਰਮ ਤੋਂ, ਦੇਖੋ ਸਮਾਪਤ ਹੋ ਰਿਹਾ ਹੈ ਅੱਜ ਸਮਾਚਾਰ ਦਰਸ਼ਨ ਕੀ ਬਾਰੀ ਥੀ, ਔਰ ਹੀ ਬਾਈ ਸੁਣਗੇ ਕਾਰਜਕ੍ਰਮ ਕਿਸਾਨ ਵਾਣੀ।